ਤਾਂ ਤੋਤੀ ਖੁਚ ਤਾਂ ਨੀਲ ਅਤੋ ਚੋ ਏ ਬਜ਼ਾ ਕੈ ਕੋ ਏ ਯਾਤੀ ਦਾ ਆਜ ਅਰੈਸਟ ਦਾ ਬਤਲਿਆ ਤੋ ਡਿਪਾਰਟ ਦਾ ਬਤਲ ਇੰਕੋ ਤਾਂ ਨੀਲ ਅਤੋ ਅਹੁਤ ਏ ਕੋ ਏ ਯਹਜ਼ ਆਂਕੋ